ਸਾਰਾ ਗਣਦੇਵੀ ਕਰ ਜਿਵੇਲਰਸ, ਸ਼ੁਕਰ ਨੂੰ ਸੋਨੂ ਤੋ ਸਾਰਾ ਗਣਦੇਵੀ ਕਰ ਨੋਜ, ਸਾਰਾ ਨੂੰ ਸੋਨੂ ਸੁਖ ਸ਼ਾਂਤੀ ਅਤੇ ਸਮਰੁੱਧੀ ਨੂੰ ਸੋਨੂ, ਸਾਰਾ ਗਣਦੇਵੀ ਕਰ ਜਿਵੇਲਰਸ, ਦਾਂਡਿਆ ਬਜ਼ਾਰ ਅਤੇ ਵਾਗੋੜੀਆ ਰੋਡ, ਵਡੋਦਰਾ।